ਸਾਰੇ ਕਿਹਦੀ ਅਸਲਾਮ ਵਾਲੇਕੁਮ ਕੀ ਆਇਓ ਸੋਚਮ ਤਾਂ ਅਵਾਂ ਜੋ ਹਾਲ ਅਹਿਵਾਲ ਪੁੱਛਾਂ ਅਵਾਂ ਜੋ ਸ਼ੋ ਤਮਾਮ ਸੁਠੋ ਆਹੇ ਤਵਾਂ ਜੋ ਆਵਾਜ਼ ਤਮਾਮ ਸੁਠੋ ਆਹੇ ਐਂ ਦੀ ਸਕਿਨ ਬਿਊਟੀ ਕਰੀਮ ਤਮਾਮ ਸੁਠੀ ਆਹੇ ਵਾਹ ਵਾਹ ਵਾਹ ਵਾਹ ਥੈਂਕ ਯੂ ਸੋ ਮਚ ਐਂ ਮੁੰਜੋ ਹਾਲ ਸਫਾ ਭਲਾ ਤਾਂ ਬਤਾ ਕੀ ਆਇਓ